ਅਤੇ ਕਿਸ਼ਾਵਰਦੀ ਵਾਗਦਾਇਹਿੰਦਰਾ ਮੁਜੱਦਿਦਨ ਤਾਈਦ ਮਿਕੁਨਤ। ਤਫਸੀਰ ਰੋਜ਼ ਰਾਸ਼ਨ ਜਦੀਦ ਇੰਜਾ ਦਹਿਲੀ ਸ਼ਿੰਦਗਾ ਨਜ਼ੀਸ ਅਗਰੁਨ ਗੁਫਤਾਰੇ ਰੋਜ਼ ਰਾਬੇ ਸਮੇ ਤਾਨ ਮੀਰਾ ਸਾਨੀ ਗੁਫਤਾਰ ਰੂਹੇ ਮੇਮਾਰੀ ਏ ਇਰਾਨੀ ਤਰਾਹੀ ਏ ਜਾਵੇਦਾਨੇ ਤਾਸੀਰ ਏ ਫਰੰਗੀ ਓ ਮੇਮਾਰਾਨੇ ਅਫਸਾ ਨਹੀਂ ਨਵੀ ਸੰਦੇ ਵਾਗ ਗੁਯੰਦੇ ਯੇਨ ਗੁਫਤਾਰ ਮਹਮੂਦ ਆਲਮ ਮਲਿਕ ਅਗਰ ਫਿਕਰ ਮੇ ਗੁਨੀਦ ਮੇਮਾਰੀ ਫਗਤ ਦਰਬਾਰਾ ਦੀਵਾਰਾ ਵੋ ਸਖ ਵਾਸ ਬੇ ਇਰਾਨ ਬੇ ਰਵੀਦ ਵੋ ਆਮਾਦੇ ਬਾਜੀਦ ਕੇ ਤਮਾਮ ਹਵਾਸੇਤਾਨ ਬੇ ਚਾਲਸ਼ ਕਸ਼ੀਦੇ ਚਵਾਲ ਦਰਿੰਜਾ ਸਾਖਤ ਮਾਨਹਾ ਫਗਤ ਈਸਤਾਦੇ ਨੀਸਨ ਆਨਹਾ ਮੀ ਖਾਨਨ ਕਾਖਾ ਦਰ ਆਬੀ ਹਾਈਏ ਦਰਖਸ਼ਾਨ ਮੀ ਦਰਖਸ਼ਨ ਮਸਾਜਿਦ ਹਮਚੁਨ ਤਜਸਮੀ ਅਜ ਰਿਆਜ਼ੀਆ ਸਰਬਰ ਮੀ ਆਵਰਨ ਵੋ ਬਾਗਹਾ ਚਿਰਾਨ ਦਕੀਕ ਤਰਾਹੀ ਸ਼ੁਦੇਨ ਕੇ ਗੁਈ ਹਿੰਸੇ ਪਰਾਈਏ ਖੁਸ਼ਨੂਦ ਕਰਦਨ ਆਨਹਾ ਤਰਾਸ਼ੁਦਿਆ ਮੇਮਾਰੀ ਇਰਾਨੀ ਤਾਰੀਖ ਰਾ ਨਜਵਾ ਨਮੀ ਕੁਨਤ ਬਲਕਿ ਅੰਡਾ ਅਸਤਰੀ ਗੁੰਬਦ ਹਾ ਈਵਾਨ ਹਾ ਮੀਨਾਰੇ ਹਾ ਵੋ ਕਾਸ਼ੀ ਕਾਰੀ ਹਾਈਏ ਮਸਹੂਰ ਕੁਨੰਦੇ ਫਰਿਆਦ ਮੀ ਜਨਤ ਇਨ ਸਰਜ਼ਮੀਨੀ ਨੀਸ ਕੇ ਬਰਾਈਏ ਤਾਜ਼ੀਰ ਗੁਜ਼ਾਰੀ ਬੇਸਾਜ਼ਤ ਬਲਕਿ ਬਰਾਈਏ ਜਾਓ ਦਾਂਗੀ ਮੀ ਸਜ਼ਤ ਅੰਚੇ ਮੀ ਬੀਨੀ ਪੰਜਾਹ ਹਜ਼ਾਰ ਸਾਲ ਅੰਪਰਾਤੂਰੀ ਨੁਜੂਮ ਦੀਨ ਤਿਜਾਰਤ ਜੰਗ ਸ਼ੇਰ ਓ ਇਸ਼ਕਸ ਕੇ ਦਰ ਸੰਗ ਹਕ ਸ਼ੁਦਿਆਨ ਇਨ ਮੇਮਾਰੀ ਚਿਜ਼ੀਰਾ ਦਰਗ ਮੀ ਕੁਨਤ ਕੇ ਬਿਜ਼ਿਆਰੀ ਸ਼ਹਿਰਾ ਯੇ ਮੋਦਨ ਫਰਾਮੋਸ਼ ਕਰਦਨ ਜ਼ੀਬਾਈ ਬਾਯਦ ਰੂਹ ਦਾਸ਼ਤ ਬਸ਼ਦ ਵਾਰੀ ਦੇ ਇਸ ਫਿਹਾਨ ਯਾ ਸ਼ੀਰਾਜ਼ ਸ਼ਵੀਦ ਓ ਨਾਗਹਾਨ ਦਰ ਮੂਜ਼ਈ ਕਰਾਰ ਮਿਗੀਰਤ ਕੇ ਮੀਤਵਾਨ ਦਰਾਨ ਨਫਾਸ ਕਸ਼ੀਦ ਬੇ ਫਰਹੰਗੀ ਖੁਸ਼ ਆਮਦੀਦ ਕੇ ਦਰ ਹੁਮਾਨ ਗੁਨੇ ਕੇ ਰੋਯਾ ਮੀ ਬਿਨਤ ਦਰ ਰਾਹੀ ਮੀ ਕੁਨਤ ਦਰ ਮੀ ਗਿਆਸ ਆਸਮਾਨੀ ਮੇਮਾਰੀ ਏ ਇਰਾਨੀ ਚੀਜ਼ ਮੇਮਾਰੀ ਇਰਾਨੀ ਯਕੀ ਅਤਪੇ ਵਸਤੇ ਤਰੀਨ ਵ ਤਾਸੀਰ ਗੁਜ਼ਾਰ ਤਰੀਨ ਸੁਨਤ ਹਾਈ ਤਰਾਹੀ ਦਰਜਾਨਸ ਕੇ ਅਜ ਈਰਾਨ ਵਾਸਤਾਨ ਤਾ ਤੌਰੇ ਹਾਈ ਇਸਲਾਮੀ ਓ ਈਰਾਨ ਮੁਦਰ ਇਮਤਦਾਦ ਯਾਫਤੇ ਹਫਸ ਜ਼ਬਾਨ ਬਾਸਰੀ ਆਨ ਤਰਕੀਬੀ ਅਜ ਮਾਨਵੀਅਤ ਵ ਨਜੂਮ ਰਿਆਜ਼ੀਆਤ ਵ ਰਿਵਾਇਤ ਗਰੀਸ ਫਜ਼ਾਹਾ ਹੌਲੇ ਮਹਿਵਰ ਤਕਾਰੁਨ ਹਯਾਤ ਹਾ ਬਾਗਹਾ ਜਰਿਆਨ ਹਵਾ ਵੋ ਤਵਜੋ ਅਮੀਰ ਬੇਜੁਦੀਆਤ ਹੁਨਰੀ ਸਾਜ਼ਮਾਨਦਾਹੀ ਸ਼ੁਦੇ ਨਤੀਜੇ ਮੇਮਾਰੀ ਕੇ ਜਾਵੇਦਾਨੇ ਬੇਨਜ਼ਰ ਮੀਰਸਦ ਗੁੰਬਦਾਈ ਹਮਚੁਨ ਆਸਮਾਨ ਵਾਰੂਨੇ ਤਾਖਾਈ ਕੇ ਪਿਜਵਾ ਕੇ ਸਿਤਾਰੇ ਗਾਂਡਾ ਤਦਾਈ ਮੀ ਕੁਨਨ ਵਾ ਸੁਤੂਹੀ ਏ ਪੋਸ਼ੀਦੇ ਅਜ ਕਾਸ਼ੀ ਹਾਈ ਬਾ ਆਬੀ ਹਾਈ ਏ ਖੀਰੇ ਕੁਨੰਦੇ ਬਰਖਿਲਾਫ ਏ ਸੁਨਤ ਹਾਈ ਏ ਕਿਲਾਸੀ ਕੇ ਗਰਬੀ ਮੇਮਾਰੀ ਏ ਇਰਾਨੀ ਏ ਕਮਤਰ ਬੇ ਨੁਮਾਇਸ਼ ਏ ਸਿਰਫ ਮੀ ਪਰਦਾਜ਼ਤ ਪਬੀਸ਼ਤਰ ਫਜ਼ਾ ਹਾਈ ਮੀ ਸਾਜ਼ਤ ਕੇ ਪਨਾਗਾ ਹਾਈ ਏ ਫਰਹੰਗੀਅਨ ਖੁਨ ਮੁਤਫਕਿਰਾਨੇ ਸ਼ਾਇਰਾਨੇ ਵਾ ਆਮੀਖਨ ਇਨਸਾਨ ਆਗਾਹੀਏ ਬਾਸਾਨੀ ਤਾਸੀਰ ਹੇਖਾ ਮਨਸ਼ੀ ਵਾ ਸਾਸਾਨੀ ਰਿਸ਼ਹਾਈਏ ਮੇਮਾਰੀ ਇਰਾਨ ਬੇ ਤਖ਼ਤ ਜਮਸ਼ੀਦ ਬਾਦਮੀ ਗਰਦਤ ਯਕੀ ਅਜ ਬਾਸ਼ਿਕੋ ਤਰੀਨ ਪਾਏ ਤਖ਼ਤ ਹਾਈਏ ਬਾਸਾਨੀ ਜਹਾਨ ਕੇ ਬੇ ਦਸਤੂਰ ਦਾਰਿਯੂਸ਼ ਏ ਬਜ਼ੁਰਗ ਸਖ਼ਤ ਸ਼ੁਦ ਤਾਰਾਰਾਈਏ ਸੁਤੂਨਦਾਰ ਦਰ ਵਾਜ਼ੇ ਹਾਈਏ ਸੰਗੀ ਵਾ ਨਕਸ਼ ਏ ਬਰਜਸਤ ਹਾਈਅਨ ਪਾਏ ਹਾਈਏ ਹਿੰਸੇ ਵਾ ਅਜ਼ਮਤਰਾ ਬਨਾ ਨਿਹਾਦਨ ਕੇ ਦਰ ਦੌਰੇ ਹਾਈਏ ਬਾਦੀ ਤਕਾਮੁਲ ਯਾਫਤਨ ਬਸ ਅੰਪਰਾਤੂਰੀ ਏ ਸਾਸਾਨੀ ਬਾ ਇਬਦਾਈਏ ਗੁੰਬਦ ਵਾਕਈ ਇਨਕਲਾਬੀ ਦਰ ਮੇਮਾਰੀ ਏ ਜਹਾਨ ਈਜਾਦ ਕਰਕੇ ਬਰ ਮੇਮਾਰੀ ਏ ਦੋਵੋ ਮੇ ਬੀਜ਼ਾਂਸ ਵ ਇਸਲਾਮ ਤਾਸੀਰ ਗੁਜ਼ਾਸ਼ਤ ਬਨਾਹਾਈ ਮਾਨੰਦੇ ਕਾਖੇ ਉਰਦਸ਼ੀਰ ਵ ਤਾਕੇ ਕਸਰੀ ਹਮਚਿਰਾਨ ਬੇ ਉਨਾਨੇ ਸ਼ਾਹਕਾਰ ਹਾਈਏ ਮੋਹਿੰਦਿਸੀ ਪਾ ਬਰਜਾ ਹਸਨ ਬੇਹੁਮਾਨ ਦਲੀਲ ਚਿਹਰਾ ਯੇ ਇਰਾਨੀ ਸਿਰਫਨ ਤਕਾਮੁਲ ਨਮੀ ਅਬਨ ਬਲਕਿ ਮੀਰਾਜ ਦਰਨ ਦਿਗਰ ਗੁਨੀ ਏ ਇਸਲਾਮੀ ਅਸਰੇ ਗੁੰਬਦਾ ਵੋ ਸ਼ਹਿਰਾ ਯੇ ਆਬੀ ਅਸਕਰ ਨੇ ਪੰਜੁਮ ਦਾ ਹਫਤੁਮ ਮੇਮਾਰੀ ਏ ਇਰਾਨੀ ਵਾਰੀ ਦੇ ਦੌਰਾਨ ਤਲਾਈਏ ਖੁਸ਼ੁਦ ਸਲਜੂਕਿਆਂ ਗੁੰਬਦਾਈਏ ਦੋ ਪੁਸਤੇ ਵ ਤਾਖਾਈਏ ਤਕੀਕ ਰਿਆਜ਼ੀ ਰਾ ਤੋਸੇ ਦਾਦਿਆਨ ਸਿਪਤ ਸਫੀਆਨ ਆਮਦਨ ਵੋ ਹਮੇ ਚੀਜ਼ ਰਾ ਦਿਗਰ ਗੁਨ ਕਰਦਨ ਇਸ ਫਿਹਾਨ ਬੇ ਜਾਬੇ ਜਵਾਹਿਰੀ ਤਰਮਿਆਸ ਸ਼ਹਿਰੀ ਤਬਦੀਲ ਛੁਦ ਮਸਜਿਦ ਇਮਾਮ ਬਾ ਇਕੋ ਸੀਸਤਗੀ ਤਰਾਹੀ ਛੁਦ ਕੇ ਹੱਥਾ ਨਜਵਾ ਦਰ ਸਰਾਸਰੇ ਗੁੰਬਦ ਤਿਨੀਨ ਮੀ ਅੰਦਾਜ਼ਦ ਮਸਜਿਦ ਸ਼ੇਖ ਲੁਤਫੁੱਲਾ ਬਾ ਕਾਸ਼ੀ ਹਾਈ ਮੀ ਦਰਖਸ਼ਤ ਕੇ ਬਾ ਨੂਰ ਖੁਰਸ਼ੀਦ ਤਗੀਰ ਰੰਗ ਮੀ ਦਹ ਮੇਮਾਰੀ ਇਸਲਾਮੀ ਇਰਾਨੀ ਫਗਤ ਤਜ਼ੀਨਾਤ ਇਜ਼ਾਫੇ ਨਾ ਕਰ ਬਲਕਿ ਅੰਡਾ ਇਬਦਾ ਕਰ ਕਾਸ਼ੀਕਾਰੀ ਯੇ ਚੰਦ ਰੰਗ ਗੁੰਬਦ ਹਾਈਏ ਫਿਰੂਦਈ ਖੁਸ਼ ਨਵੀਸੀ ਯੇ ਕਤੀਬੇਈ ਵਾ ਈਵਾਨ ਹਾਈਏ ਬੁਲੰਦ ਬੇ ਅਲਗੂ ਹਾਈ ਤਬਦੀਲ ਸ਼ੁਦਨ ਕੇ ਦਰ ਸਰਾਸਰੇ ਆਸਿਆਈ ਮਰਕਜ਼ੀ ਯੋਹਿਨ ਤਕਲੀਦ ਸ਼ੁਦਨ ਬਿਦੂਨੇ ਇਨ ਜ਼ਬਾਨ ਤਰਾਹੀਏ ਸ਼ਹਿਰਾਈ ਮਾਨੰਦੇ ਲਾਹੌਰ ਸਮਰਖੰਦੋ ਦਿੱਲੀ ਮੁਤਫਾਵਿਦ ਬੂਧਨ ਹਿੰਸ ਬਹਿ
پیش باغ یہ ایرانی و شہر سازی، یکی از راز ہا یہ معماری ایرانی۔

ਉਮੀਦ ਏ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਚੱਲ ਰਹੀ ਅਸ਼ਾਂਤੀ ਤੇ ਚਿੰਤਾ ਪ੍ਰਗਟ ਕੀਤੀ ਏ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਮੁਜ਼ਾਹਰਾਕਾਰੀਆਂ ਦੀਆਂ ਮੌਤਾਂ ਦੀ ਤੁਰੰਤ ਨਿਰਪੱਖ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਏ। ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨੂੰ ਸੰਜਮ ਵਰਤਣ, ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਨ ਤੇ ਹਿੰਸਾ ਦੀਆਂ ਘਟਨਾਵਾਂ ਲਈ ਜਵਾਬਦੇਹ ਠਹਿਰਾਉਣ ਦੀ ਅਪੀਲ ਕੀਤੀ। ਖੇਡਾਂ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਭਾਰਤੀ ਕ੍ਰਿਕਟ ਟੀਮ ਵਿਚ ਰੋਹਿਤ ਸ਼ਰਮਾ ਦੇ ਭਵਿੱਖ ਬਾਰੇ ਕਿਆਸ ਲਾਏ ਜਾਣ ਵਾਲੀਆਂ ਮੀਡੀਆ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਕਿ ਉਹ ਕੱਲ੍ਹ ਲੰਡਨ ਵਿਚ ਲਾਰਡਸ ਵਿਖੇ ਇੰਗਲੈਂਡ ਵਿਰੁੱਧ ਲੜੀ ਦੇ ਫੈਸਲਾਕੁੰਨ ਤੀਜੇ ਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤ ਲਈ ਖੇਡਣਾ ਜਾਰੀ ਰੱਖਣਗੇ। BCCI ਸਕੱਤਰ ਦੇਵਾਜੀਤ ਸੈਕੀਆ ਨੇ ਇਨ੍ਹਾਂ ਕਿਆਸ ਰਾਈਆਂ ਨੂੰ